0: ਜੀ ਕੀਰ ਸਾਹਿਬ ਹੈ ਕਿਥਾਂ ਕਾ ਛਾਲ ਹੈ ਜ਼ਵਾਰ ਮੁਹੰਮਦ ਬਚਲ ਸ਼ੰਭਾਣੀ ਸਾਹਿਬ ਖੁਸ਼ ਆਯੋ ਅਲਹਮਦੁਲਿਲਾ ਅਲਹਮਦੁਲਿਲਾ ਅਵਾਂ ਜੋ ਦੁਆਉਂ ਆਹਿਨ ਸ਼ੁਕਰ ਅਲਾਹ ਪਾਕ ਜਾ ਕਰ ਮੈਂ ਤਾਂ ਠੀਕ ਆਯੋ ਨਾ
1: ਸ਼ੁਕਰ ਅਲਹਮਦੁਲਿਲਾ ਠੀਕ ਠਾਕ ਸਰ ਤਾਂ ਬਦਾਇਓ ਕੁਛ ਹੈ ਉਹ ਤਾਂ ਵੀ ਸਹੀ ਆ ਜਰਾ
0: ਵਾਹ ਵਾਹ ਲੱਗੀ ਪਈ ਆਵਾਂ ਸਕਦੇ ਵੀ ਕੇਰ ਵੀ ਬੁਦੇ
1: ਹਾਂ ਯੋ ਤੁਹਾਡੇ ਦੋਸਤ ਅਲੀ ਗੁਲ ਮਿਰਾਨੀ ਸਾਹਿਬ ਨੇ ਕੇ ਸਲਾਮ ਜਾਤਾ ਹੂੰ
0: ਜੀ ਜੀ
1: ਹੈ ਔਰ ਅੱਲਾ ਵਰਾ ਅੱਲਾ ਸ਼ਰੀ ਸਾਹਿਬ ਅਲੀ ਮੁਹੰਮਦ ਬੰਬਰੋ ਆਏ ਨੇ ਖਾ ਲੈ ਮਾਮ ਜਿਨੋ ਬੰਬਰੋ ਦੇ ਜਿੱਤੀ ਤੇ ਆਵਾਜ਼ ਵਣੇ ਤੋ ਸਭਨ ਦੋਸਤ ਨੇ ਮਿੱਤਰੋ ਕੋਟ ਤਰਾ ਸਲਾਮ ਨਜ਼ੀਰ ਮੰਗਰੇ ਕੇ ਸਲਾਮ ਜਰਾ
0: ਵਾਲੇਕੁਮ ਅਸਲਾਮ ਕਿਰੋੜੇ ਕੁਰਬ ਮਿੱਠਾ ਮਾਣੋ ਇਸਨਾ ਸੀ ਹਾਣੀ ਕਾਲ ਦੇ ਕੇ ਰਹਿਲੋ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ
0: ਜੀ ਕੇਰ ਸਾਹਿਬ ਆਈ ਕਿਥਾਂ ਕਾ ਰੁਸਤਮ ਅਲੀ ਪਵਰ ਸਾਹਿਬ ਖੁਸ਼ ਆਯੋ
2: ਸ਼ੁਕਰ
0: ਅੱਲਾ ਪਾਕ ਜਾ ਕਿਰੋੜੇ ਕਰਮ ਮੈਨੂੰ ਤਾਂ ਦੁਆਉਂ ਲੱਗੀ ਪੈਣ ਅਵਾਂ ਸਾ ਕਦੇ ਕੇਰ ਪੇ ਬੁਝੇ
2: ਮੌਸਮ ਕੀਆਂ ਮਾਤਰੀਆਂ ਨੇ
0: ਵਾਹ ਜੀ ਮੌਸਮ ਹੈ ਬਾਰਿਸ਼ ਬਰਸੀ ਰਹੀ ਹੈ ਆਦਿਲ ਸਖੀ ਰਾਣੀ ਜੂ ਸਿਟੂ ਆਇਨ ਗੋੜ ਗਜ ਗੋੜ ਕਰੇ ਬਰਸਾਤ ਬਰਸੀ ਪਵੇ ਹੂ ਵਨੀ ਨਾ ਸਕੇ ਰਾਤ ਤਰਸੀ ਪਵੇ ਦੋਸਤਾਂ ਦੇ ਨਾਲ ਖਣੀ ਵੇਠੋ ਬਲੀ
2: ਦਿਲੀਪ ਕੁਮਾਰ ਮੈਂਗਵਾਰ ਚੋਨ ਕੁਮਾਰ ਕੋਹਲੀ
0: ਜੀ ਰਾਮ
2: ਚੰਦ ਕੋਹਲੀ ਮਹਮਦ ਆਚਰ ਖਾਸ ਕੇਲੀ ਗੁਲਾਮ ਰਹੀਮ ਬਲੋਚ ਜੇਕੇ ਵੀ ਦੋਸਤ ਬੁਧਨ ਪਿਆ ਕੁਰਬਾਨ ਅਲੀ ਖਾਸ ਕੇਲੀ ਫਿਰ ਸਲਾਮ
0: ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਮੋਹਬਤੂ ਮਿੱਠਾ ਮਾਣੋ ਲੱਖ ਥੋਰਾ ਤਾਂ ਖੁਸ਼ ਹੋ ਜੋ ਦਿਸਣਾ ਸੀ ਹਾਣੀ ਕੱਲ ਦੇ ਕੇ ਰਹਿਲੋ ਅਸਲਾਮ ਅਲੈਕੁਮ
2: ਜੀ ਵਾਲੇਕੁਮ ਸਲਾਮ
0: ਕੇਰ ਸਾਹਿਬ ਹੈ ਕਿਥਾਂ ਕਾ ਮੁਹੰਮਦ ਆਚਰ ਖਾਸ ਕੇਲੀ ਸਾਹਿਬ ਖੁਸ਼ ਆਯੋ
2: ਜੀ ਮਹਿਰਬਾਨੀ
0: ਅਲਹਮਦੁਲਿਲਾ ਅਸਾਂਜੀ ਟੀਮ ਬਿਲਕੁਲ ਖੁਸ਼ਬਾਸ਼ ਐਂ ਹਸ਼ਾਸ਼ ਬਸ਼ਾਸ਼ ਆਯ ਤਾਂ ਬੁਧਾਯੋ ਠੀਕ ਆਯੋ
2: ਜੀ ਖੈਰ ਲਗੋ ਪਿਆ ਦੁਆਉਂ ਤਾਂ ਭਾਈ ਰੰਗੀ
0: ਅਵਾਂ ਸਾ ਗੱਡ ਕੇਰ ਪਿਓ ਬੁਧੇ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਕੁਰਬ ਮਿੱਠਾ ਮਾਣੋ ਕੁਰਬ ਤਾਂ ਓਕੇ ਡਿਸਟਾਂਸੀ ਕਾਲ ਦੇ ਕੇ ਰਹੋ ਅਸਲਾਮ ਅਲੈਕੁਮ
2: ਵਾਲੇਕੁਮ ਅਸਲਾਮ
0: ਸਾਈਂ ਕੀਰ ਸਾਹਿਬ ਅਸੀਂ ਕਿਥਾਂ ਕਾ ਆਵਾਜ਼ ਤਾਂ ਜੋ ਕਲੀਅਰ ਨਥੋ ਚੇ ਸ਼ਾਇਦ ਸਿਗਨਲਨ ਜੋ ਇਸ਼ੂ ਹੈ ਤਾਂ ਅੰਡ ਛਾ ਚਾਂਡੇ ਸਾਹਿਬ ਖੁਸ਼ ਆਯੋ ਅਲਹਮਦੁਲਿਲਾ ਅਲਹਮਦੁਲਿਲਾ ਅਲਾ ਸਾਈਂ ਜਾ ਕਿਰੋੜੇ ਕਰਮ ਆਯ ਤਾਂ ਜੋ ਮੁਹਬਤੂ ਆਯ ਤਾਂ ਅਸਾਂ ਕੇ ਜੁਆਇਨ ਕਯੋ ਆਯ ਕੁਰਬ ਸਾਈਂ ਜੁਗ ਜੁਗ ਜੀਓ ਸਾਈਂ ਅੱਖਾਂ ਤੇ ਮਿਹਰਬਾਨੀ ਮਿਹਰਬਾਨੀ ਲੱਖ ਥੋੜਾ ਡਿਸਟੈਂਸ ਸੀ ਕਾਲ ਤੇ ਕੇ ਰਹੇ ਹਲੋ ਅਸਲਾਮ ਅਲੈਕੁਮ
2: ਵਾਲੇਕੁਮ ਅਸਲਾਮ
0: ਕੇਰ ਸਾਹ ਕੇਰ ਸਾਹ ਤਾਂ ਜੋ ਨਾਲੋ ਪਹਿਰੀ ਬੁਧਾਯੋ ਜੀ ਛਾ ਹਾਲ ਹੈ ਖੁਸ਼ ਹੋ ਚਾਂਡੇ ਸਾਹਿਬ ਖੁਸ਼ ਹੋ ਅਲਹਮਦੁਲਿਲਾ ਦੁਆ ਲੱਗੀ ਪਈ ਅਵਾਂ ਸਾ ਕਦੇ ਵੀ ਕੇਰ ਤੋਂ ਬੁਧੇ
2: ਖਾਸ ਦੋਸਤ ਜਮਸ਼ੇਰ ਚਾਂਡਿਓ ਚਾਂਡਿਓ
0: ਜੀ ਜੀ
2: ਦੁਲਫਕਾਰ ਚਾਂਡਿਓ ਬਾਬਰ ਚਾਂਡਿਓ
0: ਜੀ ਜੀ
2: ਯਾਦਾਰ ਖਾਨ ਚਾਂਡਿਓ
0: ਜੀ ਜੀ ਵਾਲੇਕੁਮ ਅਸਲਾਮ ਵਾਲੇਕੁਮ ਸਲਾਮ ਦੱਸਣਾ ਸੀ ਕਾਲ ਤੇ ਕੇ ਰਹੇ ਹਲੋ ਅਸਲਾਮ ਅਲੈਕੁਮ ਹੈਲੋ
1: ਹੈਲੋ
0: ਜੀ ਵਾਲੇਕੁਮ ਅਸਲਾਮ ਕੇਰ ਸਾਹਿਬ ਹੈ ਕਿਥਾਂ ਕਾ
1: ਖੁਸ਼ ਆਯੋ ਗੈਰ
0: ਅਲਹਮਦੁਲਿਲਾ ਦੁਆ ਲੱਗੀ ਪਈ ਹੈ
1: ਰੋਡਨ ਤੇ ਰਸਤਨ ਤੇ ਹਲਦੇ ਬਸ ਕੁੰਦਰੀ ਸ਼ਹਿਰ ਮੇ ਗੁਜ਼ਰ ਰਹਾ ਕੇ ਬਰਸਾਤ ਮੇ ਇੰਜੋਏ ਕਰਦੇ ਚੋਵਨ ਕੁਮਾਰ ਕੋਹਲੀ ਅੱਜ ਹੋ ਗਿਆ
0: ਚੋਵਨ ਕੁਮਾਰ ਕੋਹਲੀ ਜੋ ਖੈਰ ਹੋ ਜੇ ਭਲੀ ਕਰੇ ਆਇਆ ਜੀ ਕਰੇ ਆਇਆ ਚੋਵਨ ਸਾਈਂ ਖੁਸ਼ ਆਯੋ
2: خیر دعاؤں بدایو ما یا ماتلی جے آس پاس جے موسم کی ہے ما وٹ تھردی دے دے تھر پارک ہلکی پھلکی عمر پور ضلع برسات تھی ہوئی
0: سائیں بدین میں بدین ضلع ما جے تمام علاقن میں ماتلی سمیت برسات پئی بھئی مہربانی تا جو واں سا کڈی بھی کیر پہ بدے
2: ہاں مہربانی اسا دوست گڑو تما کے گڑو تے سیون میں جو رستم پور بدے تو بیٹ پاس ایک چلار میں مکے دارو دوست دارو یاد کر دو دلیپ میگوان ابھی مٹی والو گلاب گل بھیل بدن بھی پہ تما کے برسات جو وٹھیو انہن جو سپنی کے وعدے پہ
0: مہربانی لکھ تھورا قرب سائیں قرب تا جا
2: مہربانی بھائی
0: مہربانی جسن اسی کال دے کے رہ لو السلام علیکم
3: وعلیکم السلام جمشید چاندیو تو بولا گاڑی بنا گاڑی بنا لگا
0: جی جمشید چاندیو صاحب کیڑا حال ہیں ٹھیک آیو
3: کل بھی کال ما کئی ان کوئی ریٹن والا آیو
0: ہاں تما سا کڈ بھی کیر پہ بودے
3: ادنان چاندیو جمال چاندیو سشاد چاندیو فہیم چاندیو بدر چاندیو جمشید چاندیو
0: مہربانی مہربانی سبنی بھائرن جو مہربانی اوکے دسنا سی ہاں کال ہلو السلام علیکم
3: وعلیکم السلام
0: جی کیر صاحب ہیں کتھا کا آواز
3: جمشید چاندیو
0: جمشید تانی ہانے ماں کال اٹینڈ کیا نا
3: ہاں
0: بہر کال نہ کبھی بہر کال نہ ایکڑو دفعہ کیو جی جناب دسنا سی ہانی کال تے کیر ہلو السلام علیکم ہلو اوکے جناب کال ڈراپ تھی ویئے ایکڑو نہ ڈڑو ارز ہوندو لیکن تاں ریڈیو بدھو تھا ریڈیو سے محبت کیا تھا تے فقط ایکڑو دفعہ کال کیو تاکہ بین جی گال بچی ونے بیک ٹو بیک ایک کال پیا بی کال نہ کیو ان سان سان سان پرابلم یہ تو اچے تے اساں بہتر کا بہتر نشریات بجائے سٹھی نشریات نہ لئی سکدا ہوں مجبورن پو اسکے کال وارا سلسلہ بند کرنا پوندا ہے ان دے کرے جے میں چاہیو تھا تے انٹرٹین تاں کے کدا رہو تاں جو آواز بھی ریڈیو تے اچے تے فقط ایکڑو دفعہ کال کیو تاکہ اسی بین کے سبنی کے سوپتی میں شامل کر سکوں کال تے کیرا دسنا سی ہلو السلام علیکم
3: السلام علیکم
0: وعلیکم السلام کیر صاحب ہیں کتھا کا الحمدللہ تما کیر صاحب پیا گالا ہو چالا چاچڑ صاحب خوش آیو ٹھیک آیو الحمدللہ الحمدللہ وہاں جو دعاؤں ہیں تا بالکل ٹھیک آیو خوش آیو ماں تما جو تھورائے تو آیا تما جی بدن اواں جی محبت ہے نا تاں جی محبت ہے تاں پیار سا بدھو تاں
3: پیارا مہو دادا پیارا مہو
0: آباد ہو جو آباد ہو جو آباد ہو جو خوش ہو جو اواں سا کڈ بھی کے دوستن نے نالا وٹنا اساں
3: کے جلال چاند نے کو کتو سلام بدا
0: جی جی
3: وسیلہ من کیا چل محمد یاسین کیا چل
0: جی جی جی جی مہربانی مہربانی لکھ تھورا سائیں لکھ تھورا تاں جا خوش جو جی دسنا سی ہانی کال تے کیرا ہلو السلام علیکم
4: وعلیکم السلام
0: جی کیر صاحب ہیں کتھا کا
4: نوک سے بلاری کا رحمان علی شمبانی
0: رحمان علی شمبانی صاحب خوش آیو ٹھیک آیو چنگا بھلا الحمد للہ بالکل ٹھیک ہے الحمد للہ دعا لگی پی ہے رحمان علی شمبانی صاحب مجھے خیال میں تاجی پہرو دفعہ کال لگی ہے مجھے شو میں
4: جی جی جی بالکل
0: بالکل کیر بھی بدے ہاں الہی دوست
4: شمبانی منظور فلپ ہوتو حسین بھائی پیالا
0: جی جی
4: سکندر چاہے ان کے علاوہ کھوڑا سارا سلام
0: وعلیکم السلام محبت ہوں میٹھا مانو محبت ہوں ڈسنا سی کال تے کیرا ہے ہلو السلام علیکم ہلو السلام علیکم شاید کال ڈراپ تھی ہوئی ہے ودی کال وٹھنے کی کوشش کرنا سی ہلو السلام علیکم السلام علیکم جی کیر صاحب اچھا آواز نہ پی اچھے رسنا سی کال تے آواز اچھے تو ہلو السلام علیکم
5: علیکم سلام
0: کیر صاحب ہیں کتھا کا
5: انتر نگر کا باور چاندے صاحب کو بنایا
0: جی چاندے صاحب خوش آئے ہو ٹھیک ہے
5: الحمدللہ صحیح کام دا شاید جو خیرات تے صحیح
0: الحمدللہ اواں جی دعا لگی پے تاں سا کڈ بھی کیر پہ بدے
5: مجھے دوستان نے کچھ مجھے بھائرن سمیر چاندیو منتاز چاندیو بشیر چاندیو ذوالفقار چاندیو
0: مہربانی مہربانی لکھ تھورا سائیں خوش ہو جو خوش ہو جو ڈسنا سی ہانی کال دیکھ ہلو السلام علیکم
6: وعلیکم السلام
0: جی کیر صاحب ہیں کتھا کا جی بدر دین چانڈیو صاحب ویلکم تھا چوں تاں کے تاں سا کڈ بھی کیر پہ بدے
6: تا
5: नहीं कुछ खास मुझे दोस्त है ना
0: खास दोस्त ने नाला बताया
5: फाइन चांदो
0: जी जी
5: अतुला
0: जी
5: कमशेर
0: जी जी
5: बाबर चांदो जुल्फिकार चांदो जानदार खान चांदो
0: जी जी वालेकुम असलाम महिरबानी मज़ीस ख़ादिम हज़रात हिकिड़ो नंढो ब्रेक आहे ताहिर मिठू जो आवाज़ तव्हांजे लाइ गुंजे पियो उनखे ॿुधी था वठूं एॾो न शर्माए तूं उन गाने जो उनवान आहे अचो तोखे जी ॿुधूं बाक़ी ॻाल्हियूं कंदासीं ब्रेक खां पोइ ऐं असांजो अवां साण अधु कलाक जो साथ अञा ॿुधो छो त प्रोग्राम आहे जारी उसारी हिकिड़े नंढे ब्रेक खां पोइ वापसि ईंदो अवां जो पंहिंजो यूनिस बकारी केॾा न वंछ